0: ਤੱਕ ਲਿਆ, ਤੇਰਾ ਬਾਪ ਤੱਕ ਲਿਆ।
1: ਟਾਈਮ ਚੈੱਕ, ਇਟਸ 3 PM।
2: अहिले दिउँसोको 3 बजेको छ।